ਦੇ ਹੋ ਬੁਲਾਨੰਦ ਇਕਬਾਲ ਸੰਸਾਰੇ ਵਿਖਿਆਤ ਹੋ ਬੁਲਾਨੰਦ ਇਕਬਾਲ ਕ੃ਸ਼ਣ ਲਾਗੀ ਰਹੀ ਥੋ ਬੁਲਾਨੰਦ ਇਕਬਾਲ।